ਲੰਗਿਓ ਜਨ ਲਾਹੂਤ ਤਨ ਪਖਾ ਪਾਵਰ ਵਧਿਆ ਲੁਮੇ ਜ਼ੁਕਰ ਪਿਸੂ ਮਰਾ ਸਭ ਸੇਰ ਰਹਿਲੇ ਬਦ ਮੇ ਬਦਵੀ।